ਕੀਨੋਰਿੰਗ ਬੈਸੀ ਨਮਸਕਾਰ ਜੂ ਆਕਾਸ਼ਵਾਣੀ ਸ਼ਿਮਲਾ ਤੋਂ ਜੂ ਪ੍ਰੋਗਰਾਮ ਕਲਪਾਰੰਗ ਕੁੱਲੂ ਰਿਲੇ ਕੇਂਦਰ ਜੀ ਰਿਲੇ ਹਾਚੋ ਬੈਸੇ ਗ ਸੁਦੇਸ਼ ਨੇਗੀ ਪੇਸ਼ਲਾਨੋ ਤੋਂ ਕਿਨੋਰਿੰਗ ਪ੍ਰੋਗਰਾਮ ਤੋਕ ਬੈਸੀ ਧਮਕੇਸ ਤੋਂ ਚਾਏ ਗ ਆਸ਼ਾਲਨ ਤੋਂ ਕਿਨਾ ਚੋਕੀ ਰਾਜ਼ੀ ਖੁਸ਼ੀ ਨੀਤੀ ਬੈਸੀ ਤੋਰੋ ਪ੍ਰੋਗਰਾਮੋ ਦਮਦਮੀ ਥਾਂ ਦਰੋਂਚੇ ਸਾਥੀ ਪ੍ਰਦੇਸ਼ੋ ਠਿਠ ਖਬਰ ਸਾਰੇ ਦੂ ਜੁਲੀ ਬਤਿਆਸ਼ੇ ਸਾਥੀ ਤੋਰੋ ਵਾਲੀ ਸਨੇ ਰੰਗ ਸਮਾਨ ਸਿਆ ਦਿਆਰਲੀ ਦੂਨੀਓ ਤੋਰੋ ਮਦਰਸ ਡੇ ਯਾਨੀ ਮਾਤਰੀ ਦਿਵਸ ਮੁਨੇ ਓਨੀਓ ਓਮਸਤਾ ਚੋਈ ਅਮਾਗਾਨੂ ਮਾਤਰੀ ਦਿਵਸ ਬਦਾਈ ਬੈਸੀ ਅਮਾ ਖਿਆਚਤਾ ਜੂ ਸਿਰਿਫ ਇਤ ਸ਼ੈਪ ਮਨੀ ਬਲਕਿ ਪ੍ਰੇਮ ਤਿਆਗ ਮਮਤਾ ਰੰਗ ਸਮਰਪਣੂ ਚੋਏਕੂਤੇਕ ਰੂਪ ਨਿਓ ਇਤ ਜਿਗਿੱਛਾਉ ਜੀਵਨ ਪਹਿਲਾ ਗੁਰੂ ਖਿਆਚਤਾ ਪਹਿਲਾ ਕੋਨਿਆਸ ਰੰਗ ਚੋਏਕੂ ਤੇਗ ਸ਼ੁਭ ਚਿੰਤਕ ਦੋ ਅਮਾਨੀਜ ਨਿਓ ਛੰਗ ਬਤੇਸ ਸਿਮ ਮਨੇਸਤੰਗ ਦੇਰੰਗ ਅਮਾ ਤੋ ਚੋਈ ਬਤੰਗ ਸੋਮਜਾਤ ਨਿਓ ਹਾਲਿਆ ਛਾਉ ਯੂਨੁ ਸ਼ੁਰੂ ਲਾਨੇਰੰਗ ਅਮਾ ਦੋ ਗੁ ਚੁਮ ਚੁਮ ਯੂਨ ਮਿਸੇਚ ਨਿਓ ਅਈ ਜੀਵਨੁ ਕੁਮੋ ਥਦਲੀ ਮੁਸੀਬਤ ਮਾ ਦੇਰੰਗ ਅਮਾਈ ਦੋ ਸ਼ਕਤੀ ਹਾਚਿਤ ਨਿਓ ਹਰ ਮੁਸ਼ਕਿਲ ਸਮਿਓ ਸਾਤ ਰੰਜ ਮਦੇ ਬੈਸੀ ਮਦਰਸ ਡੇ ਹਰ ਬੋਸੰਗ ਜੋ ਮੈਗੋਲੁ ਜੋ ਦੂਸਰਾ ਐਤਵਾਰੋ ਮੋਨੈਚ ਨਿਓ ਜੋ ਤਿਆਰੁ ਮਕਸਦ ਅਮਾ ਪੇਨੰਗ ਤਿਆਗਰੰਗ ਯੋਗਦਾਨੁ ਸਮਾਨ ਰਾਨੋ ਨਿਓ ਹਾਲਾਂਕਿ ਸੋਚਕਿਓ ਬਤੰਗਤਾ ਹੋਏ ਦੂ ਕਿ ਅਮਾਉ ਤਾਇਸਤਾ ਸਿਰਿਫ ਈ ਦਿਆਰੀ ਮਾਨੀ ਅਮਾਉ ਰਿਨ ਹੋਏ ਨਿਜ ਨਿਓ ਜੂਸ ਤੋਕ ਜ਼ਿੰਦਗੀ ਬਰੂਲੀ ਪੂਰਾ ਚੁਕਿਆਸ਼ਿਮ ਮਸ਼ਕੋਚ ਨਿਓ ਬੈਸੀ ਕਸ਼ਾਨੁ ਭਾਰਤੀ ਸੰਸਕਾਰੇ ਨੋ ਅਮਾਪੰਗ ਭੋਗਾਨੁ ਰੂਪੋ ਮੋਨਿਆਸ਼ਿਤ ਨਿਓ ਅਮਾਰੰਗ ਮਾਤ੍ਰੀਭੂਮਿਉ ਸ੍ਵਰਕਾਲਿ ਤੇਗ੍ਰਿਓ ਇਤ ਅਮਾਈ ਮਨਾਉ ਛਾਨੁ ਤਾਂਗੇਸ ਖੁਸ਼ੀ ਗਾਨੁ ਤਾਂਗੇਸ ਹਰ ਮੁਸ਼ਕਿਲੋ ਮੁਸ਼ਕਿਲੇ ਸੇ ਆਸਨਿਓ ਆਨੇ ਬੇਸ਼ਕ ਓਂਟਸ ਤੋਸ਼ਿਤ ਮਗਰ ਛਾਂਗਾਨੁ ਓਂਟਸ ਮਾਤਾ ਆਸਨਿਓ ਆਨੇ ਨੂੰ ਸਪਨਾ ਗਾ ਯੂਮਸ ਸ਼ੇਸ਼ੇ ਛਾਂਗਾਨੁ ਸਪਨਾ ਗਾ ਨੂੰ ਪੂਰਾ ਲੰਨੁ ਕੋਸ਼ਿਸ਼ ਲਾਜਨਿਓ ਤੋਰੁਕਚੁ ਬੋਦਲਿਆ ਦੋ ਸਾਮਿਓ ਕੁਮੋ ਜੀਵਨ ਹੋਤਾ ਬਿਆਸ ਸਾਚਿਸਨਿਓ ਦੋਗਲੀ ਕਸ਼ਾਨੁ ਜੂ ਮਾਬੋਸ਼ਿਮ ਗਿਆਮਿਕ ਕੀ ਕਸ਼ਾਨੁ ਜੀਵਨੁ ਚੇਕੁ ਤੇਕ ਤਾਕਤ ਕਸ਼ਾਨੁ ਅਮਾ ਬੋਈ ਖਾਸਕਰ ਅਮਾ ਨਿਜਨਿਓ ਕਈ ਬੇਰੰਗ ਮੀ ਅਨੁ ਕਮਾਨੁ ਹੋਤਾ ਬਿਆਸ ਸਾਚਿਤ ਕੀ ਅਮਾਰੰਗ ਏਕੇ ਤੋਸ਼ਿਸ ਬਤਿਆਸ਼ੁਮੁ ਲੀ ਟਾਈਮ ਮਤਵਜਨਿਓ ਲੇਕਿਨ ਅਮਾਪੰਗ ਚੋਏਕੁ ਬੋਧੀ ਖੁਸ਼ੀ ਥ ਚੀਜ ਬੋਸਸ ਰੰਨਨ ਮਾਨਿਜਨਿਓ ਬਲਕਿ ਅਨੇਨੁ ਛਾਂਗਾਨੁ ਬੇਨੰਗ ਸਮਾਨ ਰੰਗ ਸਮਿਓ ਜ਼ਰੂਰਤ ਨਿਜਮਦੇ ਬੈਸੀ ਮਦਰਸ ਡੇ ਸਿਰਿਫ ਸ਼ੁਭ ਕਾਮਨਾ ਗਾ ਰਨੁਈ ਦਿਆਰ ਮਾਨੀ ਬਲਕਿ ਜੂ ਸੰਕਟ ਉਨੁ ਦਿਆਰ ਕੀ ਚੋਏਕੁ ਮਰਾਉ ਅਮਾਪੰਗ ਸਮਾਨ ਲਨਿਮ ਗਿਆਮਿਕ ਦੋ ਧਿਆਨ ਤਾਮ ਗਿਆਮਿਕ ਅਈ ਅਨੇਨੁ ਤਿਆਗੇਨੁ ਸੋਮਜਿਆਨੁ ਦਿਆਰ ਨਿਓ ਬੈਸੀ ਅਗਰ ਅਮਾ ਹਤੂਲੀ ਸਾਥ ਨੀਮਾ ਏਕੇ ਸਮੇ ਬਿਤਿਆਮ ਮਿਕ ਦੋਗਾਨੁ ਆਸ਼ੀਰਵਾਦ ਉਨਿਮ ਗਿਆਮਿਕ ਅਗਰ ਹਤੇ ਵਰਕਿਓ ਨੀਮਾ ਇਤ ਫੋਨ ਕੋਲ ਲਨਨ ਅਮਾਪੰਗ ਖੁਸ਼ ਲਨਿੰਗ ਸਿਆ ਬੈਸੀ ਕਸ਼ਾਨੁ ਜ਼ਿੰਦਗੀ ਕੁਮੋ ਹੇਤ ਸੋਈ ਪੋਰੇਜ ਨਿਓ ਮਗਰ ਅਮਾ ਬੋਆ ਮਪੋਰੇਜ ਨਿਓ ਮਨੀਆ ਦੇ ਬੈਸੀ ਅਮਾ ਬੋ ਤੋਸਤੰਗ

ਕਣਕਾਂ ਪੱਕੀਆਂ ਮਿਲ ਲਿਓ ਜਾਣਾ, ਗਾਇਕ ਰਹੇ ਮੰਜੂ ਕੁਮਾਰੀ ਨੇ ਕਵਿਤਾ। ਕਣਕਾਂ ਦਾ ਕੰਮ ਹੁਣ ਦੇਖਾ ਖਤਮ ਹੋਣੇ ਵਾਲੇ ਆ, ਤਾਂ ਦਿੱਤੇ ਬਾਜੇ ਮੇਲੇ ਸ਼ੁਰੂ ਹੋਈ ਹੈ ਔਰ ਆ ਰਹੇ ਬਿਲਾਸਪੁਰ ਮੀਰਪੁਰ ਮੰਡੀ ਜੇ ਅਸੀਂ ਇਹਨਾਂ ਵਿਸਾਖ ਮਹੀਨੇ 'ਚ ਕਹਿੰਦੇ ਜੇਠ ਮਹੀਨੇ ਜੇ ਅਸੀਂ ਕਾਫੀ ਜ਼ਿਆਦਾ ਜੇ ਅਸੀਂ ਮੇਲੇ ਹੋਏ ਔਰ ਬੜੇ ਮਸ਼ਹੂਰ ਮੇਲੇ ਹੋਏ ਪੂਰੇ ਬਿਲਾਸਪੁਰ ਅਮੀਰਪੁਰ ਮੰਡੀ ਅਸੀਂ ਜੈਸੇ ਤਾਂ ਮੇਲੇ ਜੀ ਐਸੇ ਇੱਕ ਦੂਜੇ ਮਿਲਣ ਦਾ ਇੱਕ ਮਾਧਿਅਮ ਆ ਔਰ ਜਿਹੜੀ ਆਪਣੀ ਸੰਸਕ੍ਰਿਤੀ ਆਪਣੀ ਜਿਹੜੀ ਕਲਾ ਆਪਣਾ ਜਿਹੜਾ ਅਸੀਂ ਛੋਟਾ ਮੋਟਾ ਧੰਦਾ ਅਤੇ ਸੋ ਕਰਨ ਦਾ ਜੇ ਅਸੀਂ ਇੱਕ ਮੌਕਾ ਹੋਵਾਂ ਸਭਣੀ ਵਾਸਤੇ। ਇਹ ਆ ਗੱਲ ਕਰਨੀ ਕਿ ਜਿਹੜਾ ਆਪਣਾ ਸਵਰੋਜ਼ਗਾਰ ਆਪਣਾ ਇਹਨੇ ਜੇ ਅਸੀਂ ਇਹ ਆਪਣਾ ਕੈਰੀਅਰ ਬਣਾਈ ਸਕਾਂ ਹੈ। ਅੱਜ ਕੇ ਦੌਰ ਦੇਖਾ ਪਈ ਸਰਕਾਰੀ ਨੌਕਰੀਆਂ ਤਾਂ ਕਾਫੀ ਜ਼ਿਆਦਾ ਘੱਟ ਮਿਲਾਈਆਂ ਹੁਣ ਔਰ ਸੁੱਘ ਸੁੱਘੀ ਅਗਰ ਅਸੀਂ ਪ੍ਰਾਈਵੇਟ ਨੌਕਰੀ ਵੀ ਗੱਲ ਕਰੀਏ ਕੰਪਨੀਆਂ 'ਚ ਨੌਕਰੀ ਕਰਨਾ ਵੀ ਕੋਈ ਆਸਾਨ ਕੰਮ ਨਹੀਂ ਆ। ਅਗਰ ਕੰਪਨੀ ਵਾਲੇ ਤੁਹਾਂ ਜੋ 500 ਰੁਪਈਆ ਦੇਣਾ ਰਹੇ ਤਾਂ ਕਮ ਸੇ ਕਮ 1500 ਰੁਪਏ ਤੁਹਾਂ ਦੇ ਜੇ ਅਸੀਂ ਕੰਮ ਕਰਵਾਏ, ਯਾਨੀ ਕਿ ਕਾਫੀ ਜ਼ਿਆਦਾ ਇਸ 'ਚ ਅਸੀਂ ਮਿਹਨਤ ਜੇ ਕਰਨੀ ਪਈ। ਤਾਂ ਇਸ ਦੌਰਾ ਜੇ ਅਸੀਂ ਅਗਰ ਸਾਡੇ ਨੌਜਵਾਨ ਜੇ ਅਸੀਂ ਆਪਣਾ ਕੋਈ ਸਵਰੋਜ਼ਗਾਰ ਅਪਣਾਉਂਗੇ ਤਾਂ ਇਸ 'ਤੇ ਆਪਣਾ ਕੈਰੀਅਰ ਜੇ ਅਸੀਂ ਬਣਾਉਂਗੇ ਤਾਂ ਤਿੰਨਾਂ ਜੋ ਅਸੀਂ ਅੱਛੀ ਖਾਸੀ ਜੇ ਆਮਦਨੀ ਵੀ ਹੋ ਸਕਾਂ ਔਰ ਸੋਗੀ ਸੋਗੀ ਜੇ ਅਸੀਂ ਸਾਰੇ ਸਮਾਜਾਂ 'ਚੋਂ ਜੇ ਅਸੀਂ ਤਿੰਨਾਂ ਦਾ ਲਾਭ ਵੀ ਜੇ ਅਸੀਂ ਹੋ ਸਕਾਂ। ਦੇਖਾ ਕੋਈ ਵੀ ਆਹਾਂ ਕੰਮ ਕਰਨਾ ਹੋਵਾਂ ਛੋਟਾ ਕੰਮ ਬੜਾ ਕੰਮ ਤਾਂ ਅਸੀਂ ਸ਼ੁਰੂਆਤ ਜੇ ਅਸੀਂ ਛੋਟੀ ਛੋਟੀ ਗੱਲਾਂ 'ਤੇ ਸ਼ੁਰੂਆਤ ਜੇ ਅਸੀਂ ਹੋਈ ਤਾਂ ਆਪਣਾ ਸਵਰੋਜ਼ਗਾਰ ਕੋਈ ਵੀ ਕਰਨਾ ਤਾਂ ਇਸ ਖਾਤਰ ਹਾਂ ਜੋ ਇਹ ਬੜਾ ਨਹੀਂ ਸੋਚਣਾ ਕਿ ਹਾਂ ਬੜਾ ਭਰੀ ਕੋਈ ਬੜੀ ਸ਼ੁਰੂਆਤ ਬੜਾ ਮੌਕਾ ਚਾਹੀਦਾ। ਛੋਟੇ ਛੋਟੇ ਜਿਹੜਾ ਕੰਮਾਂ 'ਤੇ ਹੈ ਜੀ ਅਸੀਂ ਸ਼ੁਰੂਆਤ ਆਪਣੇ ਜਿਹੜਾ ਕਰੀ ਸਕਾਂ ਔਰ ਸਵਰੋਜ਼ਗਾਰ ਆ ਇਹ ਕੋਈ ਜੇ ਇੱਕ ਵਿਕਲਪ ਨਹੀਂ ਆ ਬਲਕਿ ਇੱਕ ਆਪਣੇ ਆਪ ਜੋ ਸਾਬਤ ਕਰਨੇ ਦਾ ਔਰ ਆਰਥਿਕ ਰੂਪ 'ਤੇ ਆਜ਼ਾਦ ਹੋਣੇ ਦਾ ਜੇ ਇੱਕ ਰਸਤਾ। ਇਸ ਦਾ ਸਿੱਧਾ ਮਤਲਬ ਆ ਵੀ ਜਿਹੜਾ ਆਪਣਾ ਸਾਰਾ ਓਨਰ ਆ ਆਪਣਾ ਜਿਹੜਾ ਅਕਲੀ ਤੀਸਰੇ ਜ਼ਰੀਏ ਜੇ ਅਸੀਂ ਆਪਣੀ ਕਮਾਈ ਜੇ ਅਸੀਂ ਕਰੀਏ। ਨੌਕਰੀ ਜੇ ਅਸੀਂ ਇੱਕ ਤੈਅ ਆਮਦਨੀ ਹੋਈ ਤਨਖਾਹ ਹੋਈ ਔਰ ਸੇ ਮਹੀਨੇ 'ਚ ਇੱਕ ਵਾਰ ਜੇ ਅਸੀਂ ਮਿਲਾਈ, ਲੇਕਿਨ ਅਗਰ ਅਸੀਂ ਆਪਣਾ ਰੁਜ਼ਗਾਰ ਕਰਾਂ ਅੱਛਾ ਸਵਰੋਜ਼ਗਾਰ ਕਰਾਂ ਤਾਂ ਤਿਸ 'ਚ ਜੇ ਅਸੀਂ ਜਿਹੜਾ ਹੈ ਤਰੱਕੀ ਤੀਸਰੀ ਖੁਸ਼ੀ ਮੈਨੂੰ ਹੁੰਦੀ ਹੈ ਔਰ ਅਸੀਂ ਅੱਛੀ ਖਾਸੀ ਤਿਸ 'ਚ ਅਸੀਂ ਤਰੱਕੀ ਕਰੀ ਸਕਾਂ। ਨੌਕਰੀ ਆਹਾਂ ਜੋ ਅਸੀਂ ਜੇ ਅਸੀਂ ਸੁਰੱਖਿਆ ਦੇ ਸਕਾਂ ਬੁਲੈਣਾ, ਲੇਕਿਨ ਜਿਹੜਾ ਹਾਂ ਸਵਰੋਜ਼ਗਾਰ ਆ ਜਾਂ ਸੁਰੱਖਿਆ ਤਾਂ ਦੇ ਦੇ ਹਾਂ ਪਰ ਸੋਗੀ ਸੋਗੀ ਜੀ ਅਸੀਂ ਆਹਾਂ ਜੋ ਇੱਕ ਸੰਤੋਸ਼ ਵੀ ਦੇ ਹਾਂ ਔਰ ਜਿਤਨੀ ਅਸੀਂ ਮਿਹਨਤ ਕਰਗੇ ਉਤਨਾ ਹਾਂ ਜੋ ਅਸੀਂ ਫਲ ਮਿਲਾਂ। ਔਰ ਅੱਜ ਕੱਲ੍ਹ ਜਿਹੜੇ ਸਾਰੀ ਸਰਕਾਰਾਂ ਹੀ ਆ ਚਾਹੇ ਰਾਜ ਸਰਕਾਰ ਹੋ ਚਾਹੇ ਦੇਸਾਂ ਦੀ ਸਰਕਾਰ ਹੋ ਤਿੰਨੇ ਵੀ ਜਿਹੜੀ ਮਤੀ ਸਾਰੀ ਸਕੀਮਾਂ ਚੱਲ ਰਹੀਆਂ ਤੀਸਰੇ ਮਾਧਿਅਮ 'ਤੇ ਜੀ ਅਸੀਂ ਅੱਜ ਕੱਲ੍ਹ ਜਿਹੜੇ ਨੌਜਵਾਨ ਅੱਜ ਕੱਲ੍ਹ ਸੇ ਸਰਕਾਰੀ ਨੌਕਰੀ ਆ ਜੋ ਨਾ ਜਾਇਕ ਨੇ ਜੀ ਅਸੀਂ ਆਪਣਾ ਕੋਈ ਰੁਜ਼ਗਾਰ ਕੰਮ ਧੰਦਾ ਜਿਹਾ ਸ਼ੁਰੂ ਸੇ ਕਰੀ ਸਕਾਂ ਔਰ ਇਸ ਖਾਤਰ ਜੇ ਅਸੀਂ ਬੈਂਕ ਅੱਜ ਕੱਲ੍ਹ ਆਸਾਨੀਆਂ ਜੇ ਅਸੀਂ ਜਿਹੜਾ ਰਿਣ ਅਸੀਂ ਵੀ ਨੌਜਵਾਨਾਂ ਜੋ ਅਸੀਂ ਉਪਲਬਧ ਕਰਾਈ ਕਰਾਂ।